0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰਤੁਕ ਸਾਸਨਾ ਨੰ ਤਾਂ ਸੋ ਨੇ ਸਾਸਨਿਕ ਖੋਂ ਤੁਨ ਪਿੰ ਖੁਨ ਦੀ ਪ੍ਰੋਸ਼ਨਲ ਲੈਵ ਪ੍ਰਥੇ ਥਾਈ ਖੋਂ ਰਾਓ ਸਾਮਾ ਯੂ ਰੂਮ ਕਨ ਡਾਈ ਨਾਈ ਸੰਗ ਖੁਮ ਕੀ ਰੀਕ ਵਾ ਪਹੂ ਵਤਨ ਥਮ ਸਮਨਕ ਨਾਨ ਪ੍ਰਚਾ ਸੰਪਤ ਥੀ ਹਾ ਕ੍ਰਮ ਪ੍ਰਚਾ ਸੰਪਤ
2: ਵਿਚ ਯੂ ਓਲੇ ਲਾ
3: ਐਵਰੀ ਡੇ ਇੰਗਲਿਸ਼
4: ਡੋਏ ਆਚਾਨ ਥੱਕ ਸਨੀ ਥੱਕ ਰਬੀਆ